0: ਨੇ ਕਿ ਸਕੈਬ ਖਾਸ ਬਿਮਾਰੀ ਜਿਹੀ
1: ਜੀ
0: ਸ਼ੇ
1: ਜੀ
0: ਫਲੇ ਹੈ ਨੇ ਜੀ ਮੈਲ ਚੀ ਦਸ ਮੁਖ ਦਾਗ ਹੈ ਤੁਸੀਂ ਗੱਲ ਕੀ
1: ਜੀ ਜੀ
0: ਦਾਗ ਲੱਗਦੇ ਸ਼ੇ ਫਲ ਫਰੂਟੇ ਤਾਂ ਇਸ ਲਈ ਵੀ ਅਸੀਂ ਕੋਈ ਕਿ ਟਾਈਮਰੀ ਸੇ ਸਪਰੇ ਕਰਨੀ ਹੈ ਤਾਂ ਕਿ ਇਸ਼ੂਜ਼ ਹੈ ਫਲ ਫਰੂਟੇ ਤੇ ਵੀ ਠੀਕ ਰਹੇ। ਬਾਕੀ ਹੈਰਾਨ ਨਿੱਕ ਨਿੱਕੀ ਗੱਲਾਂ ਨੇ ਨਾ ਅੱਕ ਦਿਹਾੜੀ ਅਸਨ ਬੜੋ ਫਾਇਦਾ ਦੇ ਇਸ ਵਿੱਚ
1: ਜੀ ਜੀ
0: ਆਸ ਤੋਂ
1: ਬਿਲਕੁਲ
0: ਲੇਕਿਨ ਅਸੀਂ ਬਾਗ ਲੋਰੀ ਤੇ ਸੇਰੀ ਇਰੀਗੇਸ਼ਨ ਹੀ ਟਾਈਮਰੀ ਸ਼ਾਕ ਤਰਾਸ਼ੀ ਨਹੀਂ ਜਾਂ ਫਿਰ ਹੀ ਟਾਈਮਰੀ ਸਪਰੇ ਨਹੀਂ ਟਾਈਮਰੀ ਤੇ ਸੇਰੀ ਅਗਰ ਆਰਗੈਨਿਕ ਅਸੀਂ ਗੋਬਰੀ ਦੀ ਖਾਦ ਬੂਟਨ ਨਾ ਸਾਡੀ ਜਾਂ ਫਸਲੀ ਅਸ ਆਰਗੈਨਿਕ ਖਾਦ ਨਹੀਂ ਲੋੜ ਸਾਨੇ ਖਾਲੀ ਕੈਮੀਕਲ ਯੂਜ਼ ਕਰੀ ਦਾ ਔਰ ਬਾਰ ਬਾਰ ਕੈਮੀਕਲ ਖਾਦ ਜਨ ਅਸੀਂ ਸੀਤੀ ਖਾਦ ਸਾਨੀ ਹੈ ਕਾਲੀ ਖਾਦ ਸਾਨੀ ਹੈ ਇਹ ਅੱਕ ਕੁਣੇ ਕਿ ਚਲੋ ਚੱਲਣ ਜ਼ਰੀ ਬੀਜੂ ਮਿਨੀ
1: ਜੀ
0: ਚੋਰੋ
1: ਜੀ
0: ਅੱਕ ਕੀ ਅਗਰ ਇੱਕ ਅੱਕ ਕਿਸਾਨ ਸ਼ੋਪ ਸਿਰੀ ਦਾ ਇੱਕ ਹੀ ਡਾਲੇ ਆਪਣੇ ਉਡਾਰਨ ਖਾਦ ਤਾਂ ਹੋਰੇ ਸੋਚਦੇ ਕਿ ਯਾਰ ਜੀ ਅਸੀਂ ਨਹੀਂ ਸਾਡੇ ਦੇਸ਼ੀ ਫਸਲ ਛੇੜ ਨਹੀਂ ਬਣਨੀ
1: ਜੀ ਬਿਲਕੁਲ
0: ਲੇਕਿਨ ਤਾਂ ਨਹੀਂ ਧਿਆਨੇ ਮੈਂ ਰੱਖਣੀ ਗੱਲ ਕਿ ਅਸੀਂ ਜਿੱਥੋਂ ਗੋਬਰ ਇਸਤੇਮਾਲ ਕਰ ਮਤਲਬ ਤੇਤਰੀ ਇਸ਼ੀ ਫਸਲ ਵਾੜੀ ਛੇਲ ਬੋਣੀ ਨਾ ਕਿ ਕੈਮੀਕਲ ਯੂਜ਼ ਕੀਤਾ
1: ਜੀ ਜੀ
0: ਤਾਂ ਇਹ ਚੀਜ਼ ਅਸੀਂ ਧਿਆਨੇ ਮੈਂ ਰੱਖਣੀ ਨਾ ਅਤੇ ਬਾਕੀ ਚੀਜ਼ ਜ਼ਮੀਨਦਾਰੀ ਹੈ ਤਾਂ ਕਰਨੀ ਪੈਣੀ ਬਾਈ ਤੂੰ ਬਾਰ ਬਾਰ ਆਪਣੇ ਪ੍ਰੋਗਰਾਮ ਦੇਖਣਾ ਵੀ ਮੈਂ ਉਹ ਪ੍ਰੋਗਰਾਮ ਹੈ ਮੈਂ ਤਾਂ ਇੰਨੇ ਜ਼ੋਰ ਦੱਸੇ ਵੀ ਛੋਨੇ ਬਾਲਣ ਕਿ ਗਾਰੇ ਮੈਂ ਅਗਰ ਦੂਜੇ ਹੋਰ ਮੁਲਾਜ਼ਮ ਵੀ ਆਣ ਨਾ ਉਹ ਤਾਂ ਮੁਲਾਜ਼ਮ ਨੂੰ ਕਾ ਵੀ ਇੱਕ ਹੱਥ ਜੋੜਦਾ ਹੈ ਗੱਲ ਕਹਿ ਲਓ ਕਿ ਵੀ ਆਪਣੇ ਸ਼ਹਾੜ ਸ਼ੁਕਾੜੇ ਸਿਹਤ ਉਡਾਰੇ ਜ਼ਰੂਰ ਲਾਣ ਖਿਲੂ ਨਾ ਛੱਡਣ ਕਿ ਕਿਉਂਕਿ ਪੇਸਰੀ ਦੌੜ ਜੇ ਆਏ ਤਾਂ ਪੇਸੇ ਸੀ ਪੇਟ ਨਹੀਂ ਬਿਰੋਣੂ ਅਸਾਂ ਨਾ ਜੀ ਸੀ ਪੇਟ ਬਿਰੋਣੂ ਹੈ ਅਤੇ ਅਗਰ ਸਭ ਜੇ ਜਣੇ ਐਨ ਸੋਚ ਲਏ ਤਾਂ ਫਿਰ ਬਾਈ ਮਾਰਟੀਮਰ ਵੀ ਅਸੀਂ ਗਿਨੂੰ ਤਾਂ ਤੈਨੂੰ ਗਿਨੂੰ ਕੋਠਾ ਹੈ
1: ਜੀ ਜੀ
0: ਤੈਨੂੰ ਕੋਈ ਕੰਮ ਇਹ ਨਾ ਕਰ ਮੇਰੇ ਜ਼ਮੀਨੇ ਕੋਈ ਆਬਾਦ ਨਾ ਕਰ ਲੇ ਲਾ ਲੈਣਾ ਤਾਂ ਖਾਣੂ ਕੋਠਾ ਹੈ ਨਾ ਤੈਨੂੰ ਇਸ ਚੀਜ਼ ਅਸੀਂ ਜ਼ਰੂਰ ਕਰਨੀ
1: ਜੀ ਆ ਤਾਂ ਤੁਸੀਂ ਛੇਲ ਗੱਲ ਜੋਈ ਕਿ ਅਸੀਂ ਮਤਲਬ ਜ਼ਿੰਮੇਦਾਰੀ ਕਿੰਨੀ ਹੈ ਚਾਹੇ ਅਸੀਂ ਥੋੜ੍ਹੀ ਮਤਲਬ ਆਪਣੀ ਜ਼ਰੂਰਤ ਲਈ ਵੀ ਕਈ ਸ਼ੇ ਕਿਸਾਨ ਜਾਏ ਤਾਂ ਸ਼ੁਗਾੜ ਵਗੈਰਾ ਸਬਜ਼ੀ ਲਾ ਤਨ ਔਰ ਟਾਈਮ ਟਾਈਮ ਭੁੜਕੂੰ ਦੋ ਤਨ ਹਰ ਟਾਈਮ ਜਨ ਤਾਂ ਤੁਸੀਂ ਜੋ ਕਿ ਮੁਲਾਜ਼ਮ ਵੀ ਆਉਂਦਾ ਤਾਂ ਵੀ ਕੋਨੇ ਕਿ ਅਸੀਂ ਅਗਰ ਆਪਣੀ ਜ਼ਮੀਨ ਹੈ ਤਾਂ ਅਸੀਂ ਖਿਲੀ ਨਹੀਂ ਸਾਡੀ
0: ਨਹੀਂ ਸਾਡੀ ਬਿਲਕੁਲ
1: ਕਿ ਜੀ ਕਿ ਖਿਲੀ ਸਾਡ ਤਾਂ ਤਨ ਸਰ ਵੀ ਕੋਈ ਜੇ ਕਿ ਦਿਹਾੜ ਕੋ ਦਿਹਾੜਾ ਜਾਏ ਤਾਂ ਆਬਾਦੀ ਬੇਦੀ ਰਾਵਰੀ ਗੇਟੀ ਨਹੀਂ ਰਾਵਰੀ ਔਰ ਜ਼ਮੀਨ ਜਾਣਾ ਤਾਂ ਤੁਸੀਂ ਪਹਿਲੇ ਜੋ ਕਿ ਗਾਟੀ ਗੇਟੀ ਰਾਵਰੀ ਹੈ ਤੇ ਅੱਜ ਕੋਨੇ ਕਿਉਂ ਨਹੀਂ ਬੜੀ ਮੁਸ਼ਕਲ ਪਈ ਰਾਵਰੀ ਤਾਂ ਅਸੀਂ ਜਿਹੜੀ ਕਿ ਅਸਮ ਕਾ ਜ਼ਮੀਨ ਹੈ ਅੱਜ ਤਾਂ ਛੇਲ ਸਾਰੇ ਆਬਾਦ ਕਰੋ ਫਸਲ ਲਾਮ ਸਬਜ਼ੀ ਜਾ ਵੀ ਆਏ ਦਾਲਾਂ ਕੁਕੜੀ ਦਾਨ ਜੇ ਵੈਸੇ ਤਾਂ ਅਸ ਲਈ ਤਾਂ ਆਪਣੀ ਜ਼ਮੀਨ ਆਬਾਦ ਕਰੋ ਔਰ ਤਖਣ ਗਈ ਤੀ ਸ਼ੀਜ਼ਾ ਜ਼ਿੰਮੇਦਾਰੀ ਹੈ ਤਾਂ ਵੀ ਕਾਮਯਾਬ ਹੋ ਸਕਦੇ ਤਾਂ ਅਸੀਂ ਕੁੰਦੋ ਤਾਂ ਨੇ ਜੇ ਗੱਲ ਕਰੋ ਧਿਆਨ ਰੱਖਣਾ ਤਾਂ ਇਸੀ ਤਖਣ ਗਈ ਤਾਂ ਜਾਏ ਤਾਂ ਤਖਨ ਅਸ ਕਿਸਾਨ ਵੀ ਮਤਲਬ ਬੇਚ ਸਕਦੇ ਔਰ ਇਸ ਕਈ ਉੱਨਤ ਕਿਸਾਨ ਹਨ ਜਾਨੀ ਕਿ ਐਸੇ ਜ਼ਮੀਨ ਪਰ ਆਪਣੋ ਮਤਲਬ ਕਾਫੀ ਨੋ ਬਣੇ ਸਾਰੂ ਹੈ
0: ਜੀ ਮਮਤਾ ਜੀ ਉਹ ਤੁਸੀਂ ਗੱਲ ਥੋੜੀ ਜਿਹੀ ਘੱਟ ਲੋ ਕਿ ਬਈ ਕਿਸਾਨ ਅੱਕ ਨਿਕੜੋ ਪੇਸ਼ੋ ਨੇ
1: ਜੀ ਜੀ ਬਿਲਕੁਲ
0: ਕਿਸਾਨ ਅੱਕ ਬੜੂ ਬੱਡੂ ਨੋਵੇ
1: ਜੀ
0: ਜਾਨੀ ਕਿ ਸੇ ਵੀ ਕੇ ਲਈ ਅਨਾਜ ਪੈਦਾ ਕਰਤਨ ਉਸੇ ਵੀ ਕੋ ਪੇਟ ਭਰਤਨ
1: ਬਿਲਕੁਲ
0: ਠੀਕ ਹੈ ਅੰਨਦਾਤਾ ਜ਼ੋਂਗਾ ਤੇ ਕਿਸਾਨ ਹੈ ਜੀ
1: ਜੀ ਬਿਲਕੁਲ
0: ਜਿਆਦਾ ਕੋਈ ਛੋਟਾ ਜ਼ਰੂਰਤ ਕੋਈ ਤਾਕੋ ਨਹੀਂ ਆਤੀ ਕਿਸਾਨ ਸੇ ਵੀ ਜਾਨੀ ਕੰਮ ਕੇ
1: ਜੀ ਜੀ ਤੇ ਐਸੇ ਸਾਥ ਯਾਰ ਅਸ ਕੁੰਦੋ ਤਨ ਕੁੰਦੋ ਦੀ ਇਸ਼ੇ ਜਾਣਾ ਸੁਣਨੇ ਵਾਲੇ ਕਿਸਾਨ ਹਨ ਤਾਂ ਅਸ ਆਪਣੇ ਪ੍ਰੋਗਰਾਮ ਕਈ ਜਣੀ ਸ਼ ਐਕਸਪਰਟ ਇਸ਼ੇ ਉੱਨਤ ਕਿਸਾਨ ਪਤਾ ਤਨ ਕੇ ਵੀ ਗੱਲਬਾਤ ਸੁਣਾ ਤੇ ਬਹੁਤ ਤੇ ਅੱਜ ਅਸੀਂ ਗੱਲ ਕੀਰੀ ਨੈਨਾ ਨੇ ਇਸ਼ੇ ਉੱਨਤ ਕਿਸਾਨ ਜਨ ਕਿ ਦਾਰੇ ਰਹਿਣੇ ਵਾਲੇ ਹੰਸ ਰਾਜਨ ਕੋ ਨੋਵੇ ਤੇ ਐਨ ਸੀ ਬੀ ਕੀ ਹੈ ਜਾਂ ਗੱਲਬਾਤ ਹੈ ਤਾਂ ਸੁਣਾ ਤਮ ਆਪਣੇ ਸੁਣਨੇ ਵਾਲਨ ਤੇ ਸਾਥ ਹੀ ਕੁੰਦੋ ਤਨ ਦੱਸਕਰ ਪਹਿਲੇ ਸੁਣ ਤਮ ਅੱਕ ਸੰਦੇਸ਼
2: माननीय प्रधानमंत्री श्री नरेंद्र मोदी 20 जून को हुगली पश्चिम बंगाल से प्रधानमंत्री किसान सम्मान निधि की 23वीं किश्त जारी करेंगे। इसके तहत 9 करोड़ 44 लाख से अधिक किसानों के खातों में 18,880 करोड़ रुपए से अधिक की सम्मान राशि सीधे हस्तांतरित की जाएगी। पीएम किसान की इस किश्त के साथ ही किसानों को हस्तांतरित कुल राशि 4,46,000 करोड़ रुपए से अधिक हो जाएगी, जो करोड़ों किसान परिवारों को आर्थिक संबल प्रदान कर रही है।

0: سامعین، رات 9:30 پر آپ ہمارے اسٹوڈیو سے سماعت کریں گے سرازی مشاعرہ۔ تو سامعین، یہ تھا خلاصہ اب سے لے کر رات 10 تک ریلی کیے جانے والے پروگراموں کا۔ یہ آکاشوانی بھدرواہ ہے FM 101 MHz پر۔ سامعین، تھوڑی دیر میں ڈوگری میں خبریں اور تبصرہ آکاشوانی جموں سے ریلی کیا جائے گا۔ ریلی کا انتظار کیجیے۔
1: ਤੁੰਦਾ ਮਤਾ ਮਤਾ ਸਵਾਗਤ ਹੈ। ਘਰ, ਇਮਾਰਤ, ਕੋਠੀ, ਕੁਟੀਆ, ਨਿੱਕਾ ਵੱਡਾ, ਆਮ ਯਾ ਖਾਸ, ਰਵੇ ਨੀ ਕੋਈ, ਧਿਆਨ ਰੱਖਿਓ, ਸਾੜੀ ਜਨਗਣਨਾ ਸਾੜਾ ਵਿਕਾਸ। ਜਨਗਣਨਾ ਦੇ ਪਹਿਲੇ ਚਰਨ 'ਚ ਹਾਊਸ ਲਿਸਟਿੰਗ ਯਾਨੀ ਸਾਡੇ ਘਰੇ ਦੀ ਗਿਣਤੀ ਹੋਣੀ ਹੈ, ਤੇ ਆਓ ਆਪਣੀ ਭਾਗੀਦਾਰੀ ਕੰਨੇ ਇਸੀ ਸਫਲ ਬਣਾਚੈ। ਆਰ ਘਰ ਜੁੜੈ, ਆਰ ਮਨੁੱਖ ਜੁੜੈ, ਤੇ ਸਾੜਾ ਦੇਸ਼ ਅੱਗੇ ਵਧੇ।

0: ਕਹਿੰਦੀ ਐਂਗ ਨਾਸ਼ੋ ਜਾਣੀ, ਐਂਗ ਮੀ ਕੋਈ ਸਮਝ ਨਾ ਆਈ, ਐਂਗ ਮੀ ਕਿੱਖ ਸਮਝ ਨਾ ਆਈ, ਬਣਤੇ ਰਾਏ ਦੋਸਤ ਕਹਿਤਰੇ ਮੁਫਤੀ ਲਗ ਮੀ ਪੈਗ ਪੁਆਈ। ਲਾਗੋ ਕਹਿ ਮੇਰੀ ਐਂਗਮੀ ਨਾਸ਼ੋ ਜਾਣੇ, ਐਂਗਮੀ ਸਮਝ ਨਾ ਆਈ, ਬਣਤੇ ਰਾਏ ਦੋਸਤ ਕਹਿਤਰੇ ਮੁਫਤੀ ਲਾਗੇ ਮੀ ਪੈਗ ਪੁਆਈ। ਸਿਗਰਟੀ ਮਾਂ ਵੀ ਚਰਸ ਭਰਤਾ ਦਾਮ ਲਾਗੇ ਮੀ ਇੱਕ ਦਵਾਈ। ਸਿਗਰਟੀ ਮਾਂ ਵੀ ਚਰਸ ਭਰਤਾ ਦਾਮ ਲਾਗੇ ਮੀ ਇੱਕ ਦਵਾਈ। ਚੜ ਤੋ ਜ਼ੈਲਾ ਨਾਸ਼ੋ ਮੀ, ਚੜ ਤੋ ਜ਼ੈਲਾ ਨਾਸ਼ੋ ਮੀ, ਫਿਰ ਜੋਤੇ ਆਉਂ ਐਂਗੀ ਛੀ ਦੁਨੀਆ ਆਈ। ਚੜ ਤੋ ਜ਼ੈਲਾ ਨਾਸ਼ੋ ਮੀ, ਫਿਰ ਜੋਤੇ ਆਉਂ ਐਂਗੀ ਛੀ ਦੁਨੀਆ ਆਈ। ਸੋ ਦੋਸਤੀ ਸੋ ਯਾਰੀ ਬੜੀ ਪੇਈ ਭਾਰੀ ਮੀ, ਸੋ ਦੋਸਤੀ ਸੋ ਯਾਰੀ ਬੜੀ ਪੇਈ ਭਾਰੀ ਮੀ, ਉਹਤੇ ਉੱਠਦਾ ਗਾਂ ਛੇ ਠੇਕੇ ਉਮਰ ਐਮਰੀ ਗੁਜ਼ਾਰੀ ਮੀ। ਉਹਤੇ ਉੱਠਦਾ ਗਾਂ ਛੇ ਠੇਕੇ ਉਮਰ ਐਮਰੀ ਗੁਜ਼ਾਰੀ ਮੀ। ਪਹਿਲੇ ਪਹਿਲੇ ਤਾਂ ਠੀਕ ਬੁੱਤੇ ਮਜ਼ਾ ਲੱਗੇ ਉਲਟੇ ਦੰਦੇ, ਪਹਿਲੇ ਪਹਿਲੇ ਤਾਂ ਠੀਕ ਬੁੱਤੇ ਮਜ਼ਾ ਲੱਗੇ ਉਲਟੇ ਦੰਦੇ, ਆਦਤ ਲੱਗੀ ਐਂਗ ਜਖਣੀ ਮੀ, ਪੈਸੋ ਨਾ ਟਿਕ ਤੋ ਉਣੀ ਚਾਹੁੰਦੇ। ਆਦਤ ਲੱਗੀ ਐਂਗ ਜਖਣੀ ਮੀ, ਪੈਸੋ ਨਾ ਛੋ ਹੁਣ ਟਿਕ ਤੋ ਚਾਹੁੰਦੇ। ਉਧਾਰ ਅਗਰ ਆਉਂ ਕੈਂਸੀ ਮਾਗਾ, ਕੈਂਸ ਦਾਰੋ ਪੁੱਠ ਵੀ ਟਿਕਣੇ ਨਾ ਦੇ। ਉਧਾਰ ਆਉਂ ਕੈਂਸੀ ਮਾਗਾ, ਦਾਰੋ ਪੁੱਠ ਵੀ ਕੈਂਸ ਟਿਕਣੇ ਨਾ ਦੇ। ਮਜਬੂਰ ਬੁਈ ਤਾਂ ਗਾਂਛੇ ਆਉਂ, ਮਜਬੂਰ ਬੁਈ ਗਾਂਛੇ ਜ਼ੈਲਾ, ਜ਼ੋਂਛੇ ਜਾਨਾਂ ਲਾਈਆਂ ਫੰਦੇ। ਦਾਰੋ ਪੁੱਠ ਵੀ ਹੁਣ ਕੈਂਸ ਟਿਕਣੇ ਨਾ ਦੇ, ਮਜਬੂਰ ਬੁਈ ਗਾਂਛੇ ਆਉਂ ਜ਼ੈਲਾ, ਜ਼ੋਂਛੇ ਜਾਨਾਂ ਲਾਈਆਂ ਫੰਦੇ। ਜਾਨਾਂ ਲਾਈਆਂ ਫੰਦੇ, ਪੀਆਂ ਬੁੱਤੇ ਰੋਜ਼ੀ ਆਉਂ, ਪੀਆਂ ਬੁੱਤੇ ਰੋਜ਼ੀ ਆਉਂ, ਲੱਗੀ ਗਿਵਛੀ ਬਿਮਾਰੀ ਮੀ। ਪੀਆਂ ਬੁਨੇ ਰੋਜ਼ੀ ਆਉਂ, ਐਂਗ ਲੱਗੀ ਗਿਵਛੀ ਬਿਮਾਰੀ ਮੀ, ਉਹਤੇ ਉੱਠਦਾ ਗਾਂਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ। ਉਹਤੇ ਉੱਠਦਾ ਗਾਂਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ। ਜ਼ੈਲਾ ਚੜ ਛੋ ਨਾਸ਼ੋ ਮੀ, ਫਿਰ ਜ਼ੈ ਮੇਰੀ ਅਮ ਅਸਮਾਨ ਛੇ। ਜ਼ੈਲਾ ਚੜ ਛੋ ਨਾਸ਼ੋ ਮੀ, ਫਿਰ ਜ਼ੈ ਮੇਰੀ ਅਮ ਅਸਮਾਨ ਛੇ। ਕਥਾ ਕਰ ਛੇ ਚਾਪੀ ਚਾਪੀ, ਬਤਾ ਨਾ ਚੱਲੋ ਜਾਣ ਛੇ। ਪੱਥਰ ਵੀ ਕਰ ਛੇ ਚਾਪੀ ਚਾਪੀ, ਬਤਾ ਨਾ ਚੱਲੋ ਜਾਣ ਛੇ। ਕਹਿਤਰੇ ਹੀ ਦਾਬਾ ਮੀ ਲੱਗ ਛੇ, ਫਿਰ ਵੀ ਕੱਖ ਨਾ ਮਾਨ ਛੇ। ਕਹਿਤਰੇ ਹੀ ਮੀ ਦਾਬਾ ਵੀ ਲੱਗ ਛੇ, ਫਿਰ ਵੀ ਨਾ ਕੱਖ ਮਾਨ ਛੇ। ਕਹਿਸ ਦੀ ਕੱਥ ਜ਼ਾਰਾ ਨਾ, ਲੜਨੇ ਜੋ ਸ਼ੈਤਾਨ ਛੇ। ਕਹਿਸ ਦੀ ਕੱਥ ਜ਼ਾਰਾ ਨਾ, ਲੜਨੇ ਜੋ ਸ਼ੈਤਾਨ ਛੇ। ਜਾਂਦੀ ਨਾ ਮੈਲੂ ਨਸ਼ੋ ਕੋਈ, ਮੀ ਜਾਂਦੀ ਨਾ ਮੈਲੂ ਨਸ਼ੋ ਕੋਈ, ਫਿਰ ਮੁਸ਼ਕਿਲ ਕੱਟਣੀ ਦਿਹਾੜੀ ਛੀ ਦਿਹਾੜੀ ਮੀ, ਫਿਰ ਮੁਸ਼ਕਿਲ ਗਾਂ ਛੀ ਕੱਟਣੀ ਦਿਹਾੜੀ ਮੀ। ਉਤਰੇ ਉੱਠਦਾ ਗਾਂ ਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ। ਉਤਰੇ ਉੱਠਦਾ ਗਾਂ ਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ ਮੀ। ਐਲਾ ਤਾਗਰ ਕੈਰੀ ਮੀ ਐਸ਼, ਸ਼ਰਾਬ ਤੇ ਚਰਸ ਪੀ ਪੀ ਤਾ।
1: ਅੱਛਾ,
0: ਐਲਾ ਤਾਗਰ ਕੈਰੀ ਮੀ ਐਸ਼, ਸ਼ਰਾਬ ਤੇ ਚਰਸ ਪੀ ਪੀ ਤਾ, ਸਾਰੀ ਜਾਦਤ ਬੇਸੀ ਮੀ, ਸਫਲਾ ਘਰ ਦਾ ਨੀ ਨੀ ਤਾ। ਐਲਾ ਤਾਗਰ ਕੈਰੀ ਮੀ ਐਸ਼, ਸ਼ਰਾਬ ਤੇ ਚਰਸ ਪੀ ਪੀ ਤਾ, ਸਾਰੀ ਜਾਦਤ ਬੇਸੀ ਮੀ, ਸਭ ਤਾਂ ਘਰ ਲੰਨੀ ਨੀ ਤਾ। ਸਾਰੀ ਜਾਦਤ ਬੇਸੀ ਮੀ, ਸਭ ਤਾਂ ਘਰ ਲੰਨੀ ਨੀ ਤਾ। ਥੱਕੀ ਗਈ ਘਰ ਤੇ ਬਣਤੇ, ਥੱਕੀ ਗਈ ਘਰ ਤੇ ਬਣਤੇ, ਜੁਟੀਆਂ ਪੂਲੇ ਦੀਂਦੀ ਤਾ। ਥੱਕੀ ਗਈ ਘਰ ਤੇ ਬਣਤੇ, ਜੁਟੀਆਂ ਪੂਲੇ ਦੀਂਦੀ ਤਾ। ਆਮ ਤਾਂ ਸੋਚੇ ਆਵ ਛੋ ਕੀ ਘਰੇ, ਬੇਸਨੇ ਜੋ ਮਿਲਕੇ ਕੀ ਕੀ ਤਾ। ਆਮ ਤਾਂ ਸੋਚੇ ਆਵ ਛੋ ਘਰੇ, ਬੇਸਨੇ ਜੋ ਮਿਲਕੇ ਕੀ ਕੀ ਤਾ। ਔਰ ਤਾਂ ਸਾਰੋ ਮੁਕਾ ਹੋਣੀ ਮੀ, ਤਰੋੜਨੇ ਜੋ ਅਲਮਾਰੀ ਮੀ, ਤਰੋੜਨੇ ਜੋ ਇੱਛੀ ਅਲਮਾਰੀ ਮੀ। ਔਰ ਤਾਂ ਸਾਰੋ ਮੁਕਾ ਹੋਣੀ, ਤਰੋੜਨੇ ਜੋ ਇੱਛੀ ਅਲਮਾਰੀ ਮੀ। ਔਰ ਤੇਰੇ ਉੱਠਦਾ ਗਾਂ ਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ ਮੀ। ਰੋਜ਼ ਰੋਜ਼ ਆਉਂ ਗਾਂ ਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ ਮੀ। ਏਰਾ ਲੋਕੋ ਹਾਲ ਅਜ਼ਮੈਣੋ, ਏਰਾ ਲੋਕੋ ਹਾਲ ਅਜ਼ਮੈਣੋ, ਆਦਤ ਲਗੋਰੀ ਨਿਕਾਰੀ ਮੀ। ਏਰਾ ਲੋਕੋ ਹਾਲ ਅਜ਼ਮੈਣੋ, ਆਦਤ ਲਗੋਰੀ ਨਿਕਾਰੀ ਮੀ। ਸਖਸ਼ੇ ਕੀ ਊਣੀ ਅਮ ਜਾਣਾ, ਮਿਲਖੇ ਲਾਗੁਛ ਬਿਮਾਰੀ ਮੀ। ਸਖਸ਼ੇ ਕੀ ਊਣੀ ਅਮ ਜਾਣਾ, ਮਿਲਖੇ ਲਾਗੁਛ ਬਿਮਾਰੀ ਮੀ। ਕਸੂਰ ਤਾਂ ਕੀ ਵੱਡੋ ਹੀ ਬਣੋ, ਕਸੂਰ ਤਾਂ ਕੀ ਵੱਡੋ ਹੀ ਬਣੋ, ਮਿਲਖੇ ਲੂਸ਼ਾ ਛੀ ਤਿਆਰੀ ਮੀ। ਕਸੂਰ ਤਾਂ ਕੀ ਵੱਡੋ ਹੀ ਬਣੋ, ਮਿਲਖੇ ਲੂਸ਼ਾ ਛੀ ਊਣੀ ਤਿਆਰੀ ਮੀ। ਕਹਿਮੇਰ ਛੀ ਊਣੀ, ਕਹਿਮੇਰ ਛੀ ਊਣੀ ਤਰਾਣੀ ਲੋਕੋ, ਦੁਨੀਆ ਇੰਗ ਪਿਆਰੀ ਮੀ। ਬਾਲੇ ਕਹਿਮੇਰ ਛੀ ਊਣੀ ਤਰਾਣੀ ਲੋਕੋ, ਦੁਨੀਆ ਇੰਗ ਪਿਆਰੀ ਮੀ। ਨਿਕਲੋ ਬੁੱਤੇ ਖਾਸ ਹੋਇਆ ਆਓ, ਨਿਕਲੋ ਬੁੱਤੇ ਖਾਸ ਹੋਇਆ ਆਓ, ਐਂਗ ਆਪੂ ਹੀ ਉਮਰ ਸਿਮਾੜੀ ਮੀ। ਨਿਕਲੋ ਬੁੱਤੇ ਖਾਸ ਹੋਇਆ ਆਓ, ਐਂਗ ਆਪੂ ਹੀ ਉਮਰ ਸਿਮਾੜੀ ਮੀ। ਉਹ ਤੇਰੇ ਉੱਠਦਾ ਗਾਂ ਛੇ ਠੇਕੇ, ਰੋਜ਼ ਰੋਜ਼ ਆਉਂ ਗਾਂ ਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ ਮੀ। ਰੋਜ਼ ਰੋਜ਼ ਆਉਂ ਗਾਂ ਛੇ ਠੇਕੇ ਉਮਰ ਐ ਮੇਰੀ ਗੁਜ਼ਾਰੀ ਮੀ। ਪੰਚਮ ਜੋ ਛੋ ਐਨੇ ਨਸ਼ਣ ਲਾ, ਸਾਰੇ ਬਚਦਾ ਰਾਤ ਤੂੰ।
1: ਅੱਛਾ,
0: ਪੰਚਮ ਜੋ ਛੋ ਐਨੇ ਨਸ਼ਣ ਲਾ, ਸਾਰੇ ਬਚਦਾ ਰਾਤ ਤੂੰ, ਮੈਨੇ ਬਾਰੀ ਮਾਤਾ ਕੈਂਸ ਔਰ ਵੀ ਜਾਨ ਗੋ ਆਤ ਤੂੰ। ਪੰਚਮ ਜੋ ਛੋ ਐਨੇ ਨਸ਼ਣ ਲਾ, ਸਾਰੇ ਦੂਰ ਰਾਤ ਤੂੰ, ਮੈਨੇ ਬਾਰੀ ਮਾਤਾ ਕੈਂਸ ਔਰ ਵੀ ਜਾਨ ਗੋ ਆਤ ਤੂੰ। ਜਖਣੀ ਸੋਬਰ ਲਾ ਦੂਰ ਰਹੀ ਤਾਂ ਆਪਣੀ ਇੱਜ਼ਤ ਬਣਾ ਤੂੰ, ਜਖਣੀ ਸੋਬਰ ਲਾ ਦੂਰ ਰਹੀ ਤਾਂ ਜਖਣੀ ਸੋਭ।